0: ਸੁਆਨੇ ਕੁਰੰਤ
1: ਆਹਾ ਫਤ ਕੁਰਨੀ
0: ਆਹਨ ਕੈਵਨ ਨੂੰ ਕੁਰਾਤੀ ਸੁਆਨ ਨੂੰ ਫਦੇਤਾ
1: ਇਹ ਆਮਿਲ ਵਾਹਕੇ ਆਹਾ ਕਨੂ ਕਰੇ ਨੈਨੂ ਇਕ ਮੁਹਿਤੰ ਅਰ ਦੇਂਸ ਲੋਹੀ ਕੁਰਨੀ ਕਮਦਾ ਕੁਜਕਾ ਆਦੀ ਦਿਮਾ ਨੂੰ ਵਣੀਏ
0: ਕਮਦਾ ਕੁਜਾ ਹੁਰੀ ਮੀ ਹੁਰੀ ਹਾਤੂ ਉਹਾ ਕਨੂ ਨੇ
1: ਇਹਿੰਦੋ
0: ਆਇ ਕਮਕੋ ਮੀ ਹਾਰ ਹੁਸਵਿਚ ਇਹਵੇਂ ਮਸਕੇ ਮੀ ਕੁਰਨੀ ਕਾਮਯਾਬ ਕੁਰੇ ਵੇਤੋ ਸੰਗੀਰਾ ਦੁਆ ਕੁਸੇ।

0: ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਅਲੀ ਜੋਹਰ ਅੱਜ ਗਾਡ ਕੇ ਪ੍ਰੋਗਰਾਮ ਤੁਹਾਡਾ ਸੋਮ ਕਹਿੰਦਾ ਇਮ ਹਾਂ ਤੇਰੇ ਨਾ ਵਰੰ ਉਫਾ ਵਿਰ ਵਗਤ ਕੋਲ ਕਹਿ ਦਮੋ ਨਫਸਾਨੀ ਤੋੜੇ ਹੋ ਕਮ ਇਸ ਉਸਤਾ ਕੇ ਮੈਂ ਹਫਤਾ ਪ੍ਰੋਗਰਾਮ ਆ ਕੋਸਤੀ ਬਫਨਾ ਮੈਂ ਬੱਦ ਕੋਲ ਦੇ ਅਲਗੋਂ ਰਕੀਆ ਅਦੇ ਨਫਸਾਨੀ ਦੁੜੇ ਹੋ ਕੰ ਅਲਗੋਂ ਮੈਂ ਕੋਮ ਮੈਂ ਕੋਸ ਬੇਨੋ ਵੇ ਅਲਗੋਂ ਮੈਂਗੇ ਮੈਂ ਮਸਕ ਕਤਕੀ ਅਲਗੋਂ ਮੈਂ ਕੋਮ ਮੈਂ ਕੋਸ ਉਫਾ ਵਿਰ ਨਫਸੇ ਕੇ ਵਰੀਆ ਕਬੂ ਦੁੜੇ ਹੋ ਨਫਸੇ ਕੇ ਵਰੀਆ ਕਬੂ ਹਿੰਗਮ ਚਹੇ ਕੇ ਬਾ ਉਫਾ ਵਿਰ ਮੀ ਹਕਬੂ ਅਣਿਕੁਨ ਉਫਾ ਵਿਰ ਕੰ ਗਨਸਤੇ ਮੀ ਹਕਬੂ ਅਲਗੋਂ ਮੈਂ ਮਸਕ ਕੇ ਕੋਰਨੀ ਤੀ ਬੇਫੁਣ ਉਫਾ ਵਿਰ ਕੰ ਗਨਸਤੇ ਮਤਿ ਬੇਫੁਣ ਗੇ ਨਫਸੋ ਤਕ ਦੁੜੇ ਹੋ ਕੰ ਗਨਸਤੇ ਮੈਂਗੇ ਦੋ ਮਿਕਮ ਗਾ ਮਤਿ ਬੇਫੁਣ ਗੇ ਹਿਬਰਾ ਤੀ ਬੇਫੁਣ ਗੇ ਵਿਸਨਵਾ ਤੀ ਬੇਫੁਣ ਗੇ ਮਸਕ ਕੇ ਬਸਵਰ ਮੁਹਿਮ ਵਾਣ ਅਦ ਕੋ ਮੈਂ ਹਫਤਾ ਇੱਕ ਪ੍ਰੋਗਰਾਮ ਗਾ ਵਿਸ ਅਲਗੋਂ ਮੈਂ ਹਮਾ ਮੁਹਿਮ ਮਾਲੂ ਇੱਕ ਤੀ ਬੇਫੁਣ ਨਾਇਕ ਗਾ ਮਾਲੂਮਾਤ ਹਿੱਸਾ ਕਰਨੇ ਮੈਂ ਹਫਤਾ ਪ੍ਰੋਗਰਾਮ ਗਾ ਵਿਸ ਅਲਗੋਂ ਤੀ ਬੇਫੁਣ ਨਾਇਕ ਗਾ ਮਾ ਵਰ ਮੁਹਿਮ ਮਾਲੂ ਇੱਕ ਵਾਹਕ ਦੱਕਾਲਨੇ ਅਦ ਮਸਕ ਕਤ ਕੇ ਮਾਹੌਲ ਗ ਨਫਸਾਨੀ ਦੁੜੇ ਹੋ ਕੰ ਤੇ ਮਹਿਟੋ ਕੇ ਮਾਲੂ ਕਲ ਮੈਂ ਨਾਇਕ ਤੀ ਬੇਫੁਣ ਨਾਇਕ ਵਾਹਕ ਦੱਕਾਲਨੇ ਮੈਂ ਹਫਤਾ ਇੱਕ ਪ੍ਰੋਗਰਾਮ ਕਲ ਮੈਂ ਨਾਇਕ ਮਾਲੂਮਾਤ ਦੇ ਮਟਕ ਬੈਰ ਵਟਾਂ ਤੇ ਬਣੇ Health Ministry for the National Mental Health Department Senior Public Health Officer Hawa Sharona the National Mental Health Department Council and Associate Amna Shina de befuna swara pora marapageto kineto
1: adarangeto
0: ora boda shukriya ngeto algun menge program bagus kore debiti ya ema algun meng hama befun naiki ga me program ga algun meng me kandala fa maulo ga befun naiki ga malmati sam kuram dana algun meng program ge adi hama yaki ga kome hafta ge se ke befun ga tajriba ta ka yaki ga malmati sa kuram den hama bat ga befun intizar kuram kento kuder kulitran bat ta